ਪਤਾ ਲੱਗ ਜਾਵੇ ਤੇ ਚਾਰ ਦਿਵਾਲੀ ਦੇ ਅੰਦਰ ਆ ਕੇ ਉਹਨਾਂ ਨੇ ਹਮਲਾ ਕੀਤਾ ਹੈ। ਤੁਹਾਡੀ ਜ਼ਿੰਮੇਵਾਰੀ ਬਾਕੀ ਹਰ ਕਿਸਾਨ ਦੇ ਪੈਸੇ ਜੋ ਕੀਤੇ ਮਿਲਦੇ ਹੈ ਅਤੇ ਜਿਸ ਕੌਮ ਦੇ ਉਲਟ ਹੈ ਉਹਨਾਂ ਨੂੰ ਜੋ ਜਿਹੜਾ ਚਾਹੀਦਾ ਉਹ ਕਦੀ ਹੋਣ ਕਦੀ ਤੁਹਾਡੇ ਵੱਲੋਂ ਨੌਜਵਾਨ ਚਲਾਉਂਦੇ ਆ ਮਾਤਾ ਜੀ ਜੋ ਹੁਕਮ ਕਰੇ ਨਾ ਫਟੇ ਚੁੱਕ ਜਾਵੇ ਉਹ ਫਟੇ ਰੁੱਕ